ਏ ਤੇਰੇ ਹਰੀਬ ਹੈ ਚੰਦਾਨਾ ਗਰੀਬ ਹੈ ਚੰਦਾਨਾ ਸੂਰਤ ਅਜੀਬ ਹੈ ਚੰਦਾਨਾ ਪਰ ਫਿਰ ਵੀ ਨਸੀਬ ਹੈ ਚੰਦਾਨਾ ਏ ਤੇਰੇ ਹਰੀਬ।